0: ਜਨਮ ਓਮ ਨਾਰਾ ਸ਼੍ਰੀ ਦੀਪ ਨਾਰਾਇਣ ਭਗਵਾਨ ਕੀ ਓਮ ਸ਼ਾਂਤੀ ਸ਼ਾਂਤੀ ਬਿਊਟੀਫੁਲ ਪਾਰਕ ਵੀ ਆਰ ਇਨ ਦਾ ਫੋਰੈਸਟ ਇੰਜੋਇੰਗ ਅੰਡਰ ਦਿਸ ਬਿਊਟੀਫੁਲ ਟ੍ਰੀਜ਼ I think such a good air, good beach, is so restless.
1: A tengerparton annyira nyugtalan.
0: And so many and peaceful night.
1: És a nyugodt, hűvös éjszakán 20 km